0: ਉਨੇ ਸਮੀ ਲੈ ਦੇਸ ਤਮਦੇ ਅਜਾਲਾ ਖੁਰਾਂਗੇ ਚੰਗਜੂ ਯਾਂ ਤੂ ਯੂ ਸੁਮਜੀ
1: ਅਮੇ ਤਮ ਚੇਨ ਸੁਸ਼ਾ ਲੋਦੀ ਨਾ ਲਾ ਚੰਗਜੂ ਯਾਂ ਗੇ ਦਾ ਤੋ ਹੰਜੇ ਛੇ ਯੂ ਮੇ ਤਮ ਚੇਨ ਸੁਸ਼ਾ ਅਮ ਸਿਮ ਨਾਂ ਦੁੰਗੇ ਦੀ ਨੇ ਤਾ ਤੂ ਯੋ ਮਾਰੀ ਪਾਲਾ ਚੰਗਜੇ ਲੋ ਗੇ ਛਿੰਬਰੀ ਲੋ ਗੇ ਦੀ ਨਾ ਲਾ ਮਾ ਦਾ ਅਮੇ ਸਮ ਨੂੰ ਜਮੀ ਨਾ ਜ਼ੋ ਖੁਨ ਯੂ ਯੂ Bala juguo liya, gilam chamu di to ne kandis ka chebi na samchu. Ka chedi yu dungen shira chung me zhuo. Yamen shira shi yu giri. Cham chan la samu dengi dengi na su da, kandis chegu me le xing min du. Yine tanda nga zu cang maha go zhu. Bala juguo liya, gilam chamu di to ne ka chebi na samchu.